ਰਾਜ ਕੋਟਨਾ ਪਿੰਡਾ ਜੇ ਵੀ ਤੂੰ ਛੇ ਕਾਮਣ ਗਾਰੀ ਮਾਵਾ ਜੇ ਵੀ ਮਾਦਕ ਜਾਣੇ ਪਰ ਮਾਵਾ ਜੇ ਵੀ।